0: ਰਾਣੀ ਪਿਆ ਦੇ ਮਹਾਰਾਜ ਅੰਧੀ ਅੰਧਾ ਕੇ ਬਿਓਗਲਾ ਦੇਖ
1: ਕਰਕੇ
0: ਸਰਵਨ ਕੁਮਾਰ ਕੇ ਛਾਤੀ ਕੇ ਬਾਲ ਲਾ ਰਾਜਾ ਖਿੱਚੇ ਲਗੀ ਖਿਚੀ
1: ਤਹਾਲੇ
0: ਸਮੇ ਸਰਵਨ ਕੁਮਾਰ ਕੇ ਬਾਲ ਖਿੱਚਦੇ ਹੀ ਸਰਵਨ ਹਾ ਰਾਮ ਰਾਮ ਕਹਿ ਕਰ ਪ੍ਰਾਣੇਗਾ ਭਈਆ ਮੁਰ ਸਰਵਨ ਤਿਆਗ ਦੇਵਯੋ ਪ੍ਰਾਣੇ ਪਖੇਰੂ ਮੋਰ ਬੁੜਗੇ ਵਦਾਈ ਮੋਰ ਸਰਵਨ ਕੁਮਾਰ ਕੇ ਹੋ ਰਾਜਾ ਦਸ਼ਰਥ
1: ਹਾਂ
0: ਰੋਤੇ ਰੋਤੇ
1: ਹਾਂ
0: ਉਹ ਤੁਮੜੀ ਕੇ ਪਾਣੀ ਲਧਰੇ
1: ਧਰੇ
0: ਅੰਧੀ ਅੰਧਾ ਕੇ ਪਾਸ ਗੀਤ
1: ਹਾਂ
0: ਔਰ ਚੁਪੇ ਚੁੱਪ ਪਾਣੀ ਲੈ ਪਿਆਵਾ
1: ਪਿਆਵਾ ਥੇ
0: ਅੰਧੀ ਅੰਧਾ ਕਥੇ ਬੇਟਾ
1: ਹਾਂ
0: ਸਰਵਾਨ
1: ਹਾਂ
0: ਤੈ ਤੋ ਆਵਾਜ਼ ਬੇਟਾ ਪਿਤਾ ਮਾਤਾ ਕੀ
1: ਹਾਂ
0: ਪ੍ਰੇਮ ਸੇ ਬਾਤ ਕਰਤ
1: ਆਵਾਜ਼ ਕਾ
0: ਹੋ ਗਏ ਬੇਟਾ ਤੈ ਨਹੀਂ ਬੋਲਚ ਰਹੇ
1: ਹਾਂਜੀ ਹਾਂਜੀ
0: ਬੋਲ ਨਾ ਸਰਵਾਨ
1: ਹਾਂ